0: His dialogues became catchphrases. Songs became timeless anthems, and its characters became cultural icons. Now, decades later, Shole is once again proving why true classics never fade. With Pranjni Sethi, Entertainment Bureau, India Today.
1: बसंती भी तैयार है इसलिए मरना कैंसल.
2: Whether it's a public appearance or a viral moment, Kylie Jenner and Timothée Chalamet always get people talking. But now, the internet is buzzing over a far bigger question. Are the two about to take the next step in their relationship? Fresh pregnancy rumors have sent fans into overdrive, turning social media into a whirlwind of speculation. Here's a report.
3: ਲੋਕਾਂ ਦੇ ਸਮਾਜਿਕ ਆਰਥਿਕ ਤੇ ਧਾਰਮਿਕ ਵੀ ਜਿੰਨੇ ਅਸੀਂ ਕੀਤੇ ਹੈ ਇਹ ਸਰਕਾਰ ਨੇ ਕੀਤੇ ਉਹਨੇ ਕਿਸੇ ਨੇ ਨਹੀਂ ਕੀਤੇ ਪਹਿਲਾਂ ਭਾਵੇਂ ਉਹ ਬੇਅਦਬੀ ਦਾ ਕਾਨੂੰਨ ਹੋਵੇ ਜਿਹਦੇ ਵਿੱਚ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਨੇ ਭਾਵੇਂ ਉਹ ਪਾਲਕੀ ਸਾਹਿਬ ਦੀਆਂ ਸਾਰੀਆਂ ਜਿਹੜੇ ਉਹਦਾ ਟੈਕਸ ਲੱਗਦਾ ਸੀ ਪਾਲਕੀ ਸਾਹਿਬ ਵਾਲੀ ਗੱਡੀ 'ਤੇ ਉਹ ਮਾਫ਼ ਕਰਨ ਦਾ ਹੋਵੇ ਭਾਵੇਂ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਲੈ ਕੇ ਜਾਣੀ ਹੋਵੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ 350 ਸਾਲਾਂ ਸ਼ਹੀਦੀ ਦੇ ਵਾਸਤੇ ਮੌਕੇ 'ਤੇ ਭਾਵੇਂ ਉਹ ਤਿੰਨ ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ ਉਹ ਇਹਨਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ ਕਿਵੇਂ ਨਾ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਕਿਹੜਾ ਲੋਕਾਂ ਦੇ ਦਿਮਾਗ 'ਚ ਪਾ ਦਿਓ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ ਇਹ ਪੋਸੀਬਲ ਨਹੀਂ ਹੋਊਗਾ ਜੀ ਕਿਉਂਕਿ ਮੈਂ ਪੁੱਛਣਾ ਚਾਹੁੰਦਾ ਐਸ ਜੀ ਪੀ ਸੀ ਨੂੰ ਪੁੱਛਣਾ ਚਾਹੁੰਦਾ ਅੱਜ ਕਿ ਉਹ ਗੁਰਦੁਆਰਾ ਸਾਹਿਬਾਂ ਦੇ ਅੱਗੇ ਬੋਰਡ ਲਾ ਰਹੇ ਨੇ ਕਿ ਆਦੇਸ਼ ਹੈ ਅਕਾਲ ਤਖ਼ਤ ਸਾਹਿਬ ਦਾ ਜਿਹਨੂੰ ਮੈਂ ਸਰਵਉੱਚ ਮੰਨਦਾ ਸਾਰੀ ਦੁਨੀਆ ਮੰਨਦੀ ਹੈ ਕਿ ਜੀ ਭਗਵੰਤ ਮਾਨ ਦਾ ਬਾਈਕਾਟ ਕਰੋ ਇਹਦੇ ਮੂੰਹ ਨੂੰ ਮੂੰਹ ਨਾ ਲਾਓ ਇਹੀ ਬੋਰਡ ਜਿਹੜੇ ਉਹ ਸੁਖਬੀਰ ਬਾਦਲ ਦੇ ਕਿਉਂ ਨਹੀਂ ਲੱਗੇ ਜੀ ਜਿਸ ਵੇਲੇ ਉਹ ਤਨਖਾਹੀਆ ਕਰਾਰ ਸੀਗਾ ਜਿੰਨੇ ਬੰਦੇ ਵੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2 ਦਸੰਬਰ ਨੂੰ ਹਾਂਜੀ ਹਾਂਜੀ ਕਰਦੇ ਸੀ ਉਹਨਾਂ ਦੇ ਬੋਰਡ ਕਿਉਂ ਨਹੀਂ ਲੱਗੇ ਜੀ ਕਿ ਜੀ ਇਹ ਬੇਅਦਬੀਆਂ ਦੇ ਦੋਸ਼ੀ ਨੇ ਇਹ ਗੋਲੀਆਂ ਚਲਾਉਣ ਵਾਸਤੇ ਜ਼ਿੰਮੇਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਾਣੀ ਦੀਆਂ ਪਛਾੜਾਂ ਸਿੱਟੀਆਂ ਗਈਆਂ ਇਹ ਉਹਦੇ ਜ਼ਿੰਮੇਵਾਰ ਨੇ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਦਾ ਬਾਈਕਾਟ ਕਰੋ ਇਹ ਉਦੋਂ ਕਿਉਂ ਨਹੀਂ ਲੱਗੀ ਜੀ ਬੋਰਡ ਇੱਥੇ ਤਾਂ ਸਿੱਧ ਹੁੰਦਾ ਜਦੋਂ ਐਸ ਜੀ ਪੀ ਸੀ ਦਾ ਪ੍ਰਧਾਨ ਆਪ ਹੀ ਕਹਿ ਦਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ ਮੈਂ ਤਾਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ
4: When SCPC president has stated that he is a worker of Akali Dal, so it justifies that in what sense SCPC is working or the organization on what Sikh organizations are working. Whenever I will be summoned on to Akali Dal.
3: ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਵਿੱਚੋਂ ਮੈਂ ਤਾਂ ਕਹਿੰਦਾ ਸੀ ਲਾਈਵ ਕਰ ਦਿਓ ਉਦੋਂ ਲਾਈਵ ਬਾਰੇ ਕਹਿੰਦੇ ਸੀ ਤੁਸੀਂ ਮੈਂ ਤਾਂ ਬੇਨਤੀ ਕੀਤੀ ਸੀ
4: Even I have requested to live telecast the proceeding when I was summoned, but it was not conducted live. Though the video was released by Akal Takht later 6 months now, where I've been questioned and I'm been answering to the video that surfaced to Akal Takht by a complaint.
3: There's
4: a difference of height with 2 inches. The men in the video and my actual height, there's a difference of 2 inches. And how this would be, how the comparison is with the video and how it justifies that I am the same person in the video. Because there's a height difference.
3: Congress kal press conference karke keh rahi hai ki Bhagwant Maan da boycott karo kyunki inne Akal Takht sahab di jehdi ਸਰਵਉੱਚਤਾ ਉਹਨੂੰ ਢਾ ਲਈ ਹੈ ਜਿਨ੍ਹਾਂ ਨੇ ਅਕਾਲ ਤਖ਼ਤ
4: ਚਲਾਇਆ ਹੈ ਪ੍ਰੈਸ ਕਾਨਫਰੰਸ ਯੈਸਟਰਡੇ ਐਂਡ ਦੇ ਹੈਵ ਆਸਕਡ ਟੂ ਬਾਈਕਾਟ ਬਿਕਾਜ਼ ਆਈ ਹੈਵ ਬੀਨ ਅੰਡਰ ਦ ਅਲੀਗੇਸ਼ਨ ਆਈ ਹੈਵ ਮਾਈ ਬਿਹੇਵੀਅਰ ਟੂ ਅਕਾਲ ਤਖ਼ਤ ਔਰ ਮਾਈ ਐਕਸ਼ਨਸ ਆਰ ਬੀਨ ਕੁਐਸਚਨਡ ਬਾਈ ਕਾਂਗਰਸ ਪਾਰਟੀ
3: ਦੂਜੀ ਉਹ ਪਾਰਟੀ ਹੈ ਜਿਹਦੇ ਬੇਅਦਬੀਆਂ ਦੇ ਦੋਸ਼ ਨੇ ਅਕਾਲੀ ਦਲ
4: Congress itself a party which has allegation on, of a blue star and other things of emergency in 80s and 90s and the second party did a press conference is the Akali Dal who do have a allegation of a sacrilege in 2015 in Punjab so these both parties did a press conference yesterday and day before yesterday placing allegations on me
3: main janta de vich janna main ajj vi jaunga jalur pind jana ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ
4: ਕੱਲ ਮੈਂ ਬਰਨਾਲਾ ਆਮ ਗੋਇੰਗ ਟੂ ਪੀਪਲ ਬੜਲਾਡੇ ਦਾ ਪਿੰਡ ਆਮ ਵਿਜ਼ਿਟਿੰਗ ਪੰਜਾਬ ਔਨ ਡੇਲੀ ਬੇਸਿਸ
3: ਮੋੜ ਮੰਡੀ ਹਲਕੇ ਦਾ ਪਿੰਡ ਹੈ ਮੈਂ ਹਰ ਰੋਜ਼ ਕਿਤੇ ਨਾ ਕਿਤੇ ਸੱਥਾਂ ਜਾਣਾ ਦੁਨੀਆ ਦਾ ਕੋਠਾਂ ਦੇ ਛੱਤਾਂ ਦੇ ਚੜ੍ਹ ਕੇ ਵੀ
4: ਵੇਅਰ ਇਨ ਪੰਜਾਬ ਵੈਦਰ ਸਿਟੀਜ਼ ਔਰ ਦ ਵਿਲੇਜਸ
3: ਬਿਜਲੀ ਰੋਜ਼ਗਾਰ ਟੋਬੇ ਛੱਪੜ ਗਰਾਊਂਡ ਸੜਕਾਂ ਦੀ ਗੱਲ ਕਰਦੀ ਹੈ
4: I'm visiting people in Punjab and talking about the development work which have been done by Aam Aadmi Party and me, whether it's employment, whether it's 600 units of electricity, other development projects that have been done in Aam Aadmi Party government that are being conveyed to the people in Punjab when we are making visits.
3: Mask paya hai. Mask paya.

0: Need better internet? Cox Internet has the fast, reliable speeds you're looking for. Perfect for seamless streaming, gaming, and working from home. And now get Cox 300 meg internet with a 2-year plan price lock guarantee, plus equipment included.
1: Oh yeah.
0: So get your household up to speed. Switch to Cox Internet today. Taxes and fees excluded from price guarantee.
2: Today's match day preview is presented by Fanatics Sportsbook. Download the Fanatics Sportsbook app today. Winning hits different here. Norway will take on France at Foxborough, Massachusetts, where the winner of the match wins Group I. France is the favorite at minus 150. Meanwhile, Spain will take on Uruguay and Guadalajara. If Spain wins the match, they win the group. Spain is minus 210 to capture 3 points. This has been your official Odyssey Sports match day preview brought to you by Fanatics Sportsbook. Winning hits different here. Listen in ahead of each match day for the latest betting insights from Fanatics all tournament long.
3: Less interruption, more listening. With TuneIn Premium, get less ads on all music, news, and sports so you can get back to what really matters. Listen to all your favorite stations on over 200 devices so you never miss a second of airtime. Plus, enjoy commercial-free news, ESPN Radio, and more with Premium Upgrade to TuneIn Premium and start listening now.
4: India Today Television. India Today Television studio is safe from dengue, protected by All Out.
5: Punjab Chief Minister Bhagwant Mann addressing a media conference on the alleged sacrilege video. We're cutting across to that right away. He continues to speak. Let's listen in to Bhagwant Mann.
6: ਹੋਟਲ ਦੇ ਕਮਰੇ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋ ਕੌਣ ਲਾਊਗਾ ਜੀ? ਹੋਟਲ ਦੇ ਕਮਰੇ ਦੇ ਵਿੱਚ ਕੌਣ ਲਵਾਉਂਦਾ ਫੋਟੋਆਂ ਜੀ, ਦੱਸੋ ਮੈਨੂੰ। ਔਰ ਕਮਰੇ ਦੀ ਬਣਤਰ ਸਾਰੀ ਹੋਟਲਾਂ ਵਾਲੀ ਹੈ, ਜਿਹੜੀ ਕਿ 2017-18 ਤੋਂ ਬਾਅਦ ਦੇ ਹੋਟਲਾਂ ਦੇ ਵਿੱਚ ਆਉਣ ਲੱਗੀ ਹੈ। ਇਹ ਵੀਡੀਓ ਵੀ ਆ ਗਈ ਦੀ ਹੋਟਲਾਂ ਦੀ। ਸੋ ਇੱਦਾਂ ਦੀ ਵੀਡੀਓ ਨੂੰ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਨੇ ਇਹ ਬਣਾ ਰੱਖਿਆ ਵੀ ਆਹਾ ਭਗਵੰਤ ਮਾਨ ਦਾ ਤਾਂ ਪਤਾ ਨਹੀਂ ਕਿਹੜਾ ਲੂਪਹੋਲ ਸਾਡੇ ਹੱਥ ਆ ਗਿਆ, ਲੈ ਹੁਣ ਦੇਖੋ ਤੁਸੀਂ, ਅਸੀਂ ਪੰਜਾਬ ਦਾ ਮੁੱਦਾ ਹੀ ਪਲਟ ਦਾਂਗੇ। ਆਹ ਵੀਡੀਓ ਜੀ, ਮਾਸਕ ਉਹ ਬੰਦਾ ਮੰਗਾਇਆ ਉਹਨੇ ਕੇਜਰੀਵਾਲ ਦਾ ਮਾਸਕ ਵੀ ਮੰਗਾਇਆ, ਉਹ ਵੀ ਤੁਹਾਨੂੰ ਆਉਣ ਵਾਲੇ ਦਿਨ ਚ ਦਿਖਾ ਸਕਦੇ ਹਾਂ। ਕੇਜਰੀਵਾਲ ਦਾ ਮਾਸਕ ਵੀ ਮੰਗਾਇਆ ਤੇ ਇਹਦੇ ਸਪੌਂਸਰ ਕੌਣ ਨੇ? ਇਹਨੂੰ ਪੈਸੇ ਦੇ ਕੇ ਇਸ ਬੰਦੇ ਨੂੰ ਵੀਡੀਓ ਕਿਹਨੇ ਬਣਾਈ ਹੈ?
7: And there is a mask of Arvind Kejriwal also that's been made, and he got a delivery of that mask, and that same mask of me he's showing in the video on his hand.
6: Director kaun hai? ਉਹ ਚ ਵੀ ਹੈਰਾਨੀਜਨਕ ਸਾਂਝਾ ਮੋਰਚਾ ਹੀ ਹੈ ਉਹਦੇ ਵਿੱਚ ਵੀ, ਤੇ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਦੱਸ ਦਾਂਗੇ ਅਸੀਂ। ਆਹ ਬਲੈਕਮੇਲਰ ਦੇ ਹੱਥ ਦੇ ਵਿੱਚ ਮੇਰਾ ਮਾਸਕ ਚੜਿਆ ਹੋਇਆ, ਇਹੀ ਮਾਸਕ ਉਹਨੇ ਕਿਸੇ ਹੋਰ ਬੰਦੇ ਦੇ ਮੂੰਹ 'ਤੇ ਚੜਾ ਕੇ
7: This is the same mask that he is holding on his hand, and this mask is being used in the video that is being alleged as my video under charges of a sacrilege which been investigated by Akal Takht.
6: Use bande to karwaya hotel da same camera book karke ikko din ch shooting kiti hoyi hai.
7: This is the same room, this is the same mask used in the hotel's room.
6: Meri sharirik bantar, mera chaal taal, mera chalan da tang, mera ਖੜਨ ਦਾ ਢੰਗ ਇਹ ਚ ਨਹੀਂ ਹੈਗਾ।
7: This is not my way of walking, standing or reacting physically which is being shown in the video, and this mask is the reason that's been used by the other actor or other person portraying as Bhagwant Mann.
6: ਮੈਂ ਅੱਜ ਗੁਰੂ ਨਾਨਕ ਦੇਵ ਸੰਗਤ ਜਿਹੜੀ ਹੈ ਉਹਦੇ ਫੈਸਲਾ ਛੱਡਦਾ ਕਿ ਇਹੋ ਜਿਹਾ ਘਟੀਆ ਹਰਕਤਾਂ ਕਰਕੇ ਅਕਾਲੀ ਦਲ ਵਾਲੇ, ਬੀਜੇਪੀ ਵਾਲੇ, ਕਾਂਗਰਸ ਵਾਲੇ ਉਹ ਮੇਰੇ ਪਿੱਛੇ ਲੱਗੇ ਹੋਏ ਨੇ, ਪਰ ਮੇਰੇ ਨਾਲ ਜੇ ਜਨਤਾ
7: ਹੈ ਇਸ ਨੂੰ ਪੂਰ ਪੋਲਿਟਿਕਸ ਡਨ ਬਾਈ ਅਕਾਲੀ ਦਲ ਐਂਡ ਅਦਰ ਪਾਰਟੀਜ਼, ਦੇ ਕੋਲੈਬੋਰੇਟਡ ਟੁਗੇਦਰ, ਦੇ ਆਰ ਕੰਬਾਈਨਡ ਟੁਗੇਦਰ ਟੂ ਟਾਰਗੇਟ ਮੀ, ਟਾਰਨਿਸ਼ ਮਾਈ ਰੈਪੂਟੇਸ਼ਨ ਐਂਡ ਇਮੇਜ, ਐਂਡ ਇਟਸ ਬੀਨ ਔਨ ਦਾ ਪੀਪਲ ਨਾਓ, ਦਾ ਸੰਗਤ ਆਫ ਗੁਰੂ ਨਾਨਕ ਨਾਮ ਲੇਵਾ, ਹੂ ਵਿਲ ਡਿਸਾਈਡ ਦੈਟ ਵਟਸ ਦਾ ਟਰੁੱਥ ਐਂਡ ਵਟ ਟੂ ਰਿਐਕਟ।
6: ਨਾਮ ਲੇਵਾ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹਾ ਧਰਮ ਨੂੰ ਇਸ ਤਰ੍ਹਾਂ ਇਸ ਪੱਧਰ ਤੇ ਇਸਤੇਮਾਲ ਕਰਨਾ ਬਹੁਤ ਗਲਤ ਹੈ, ਬਲਕਿ ਵਿਰੋਧ
7: ਯੁੱਧ
6: ਬੋਰਚਾ ਸ਼ੁਰੂ ਕਰ ਲਾਂਗੇ
7: On my name, there's a Dharam Yudh Morcha being initiated by Akali Dal for 19th of July. It's unfortunate. After 2016, I didn't went there to Canada or Palm Beach.
6: ਸਮਰੇ ਨੇ ਟਿਕਟੋਕ ਤੇ ਆਪਣੀ ਤੇ ਪਾਇਆ ਸੀ ਉਹਦੇ ਚ ਕਿਸੇ ਬੰਦੇ ਨੇ ਕੱਢ ਕੇ ਫਿਰ ਦਿੱਤੀ ਹੈ ਤੇ ਉਹਦੇ ਬਾਅਦ ਜਿਹੜੀ ਜਿਹੜੇ ਮਾਸਕ ਵਾਲੀ ਹੈ ਇਸ 18-19 ਦੇ ਬਾਅਦ ਦੀ ਗੱਲ ਹੈ
7: ਦੀਸ ਵੀਡੀਓਜ਼ ਆਰ ਪੋਸਟਡ ਔਨ ਟਿਕਟੋਕ ਬਾਈ ਸਮਰਾ ਦਾ ਮੀਨਸ ਮਗਲਰ ਦਾ ਬਲੈਕਮੇਲਰ ਹੂ ਹੈਜ਼ ਸਰਕੂਲੇਟਡ ਐਂਡ ਵਾਇਰਲ ਮਾਈ ਵੀਡੀਓਜ਼ ਯੂਜ਼ਿੰਗ ਦਿਸ ਐਕਟਰ ਐਂਡ ਦਿਸ ਮਾਸਕ
6: ਨਹੀਂ ਉਹ ਪੀਪੀਪੀ ਵੇਲੇ ਮੈਨੂੰ ਮਿਲਿਆ ਸੀ ਇੱਕ ਵਾਰੀ ਬਸ ਮੈਨੂੰ ਪੀਪੀਪੀ ਵੇਲੇ ਜਦੋਂ ਮੈਂ ਗਿਆ ਸੀਗਾ ਉਦੋਂ ਮੈਨੂੰ ਇੱਕ ਵਾਰੀ ਮਿਲਿਆ ਸੀ ਉਹ ਮੇਰਾ ਕੋਈ
7: ਵੈਨ ਆਈ ਵਾਸ ਇਨ ਪੀਪੀਪੀ ਪਾਰਟੀ ਇਨ 2014 ਆਈ ਮੈਟ ਹਿਮ ਵਾਂਸ ਥੇਅਰ ਐਂਡ ਐਟ ਦੈਟ ਟਾਈਮ ਦੇਰ ਵਾਸ
6: ਐਕਸਪੋਰਟ ਦੇ ਐਪ ਐਕਸਪੋਰਟ ਤੇ ਰਹਿੰਦਾ
7: ਐਟ ਵਾਂਸ ਆਈ ਮੈਟ ਹਿਮ ਇਨ ਕੈਨੇਡਾ
6: ਤੇ ਇਹ ਇਥੋਂ ਭਗੌੜਾ ਭਗੌੜਾ ਵੀ ਹੋਇਆ ਇਥੋਂ ਫਰੀਦਕੋਟ ਜ਼ਿਲ੍ਹੇ ਚੋਂ ਭੱਜਿਆ ਹੋਇਆ ਪਾਇਆ ਨੇਪਾਲ ਕਿਵੇਂ ਨਾ ਕਿਵੇਂ ਕੈਨੇਡਾ ਗਿਆ ਹੋਇਆ ਤੇ ਇਹ ਬਲੈਕਮੇਲਰ ਹੈ ਇਹ ਡਰੱਗੀ ਵੀ ਹੈ ਇਹਦੇ ਸੰਗਲ ਵੀ ਲੱਗਦੇ ਰਹੇ ਹੈ ਸੋ ਇਹ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਸਭ ਇਹ ਵੀ ਪਤਾ ਕੀ ਹੈ ਇਹ ਵੀ ਫੇਕ ਹੈ ਜੀ ਪਤਾ ਕੀ ਹੈ ਤੁਸੀਂ ਈਡੀ ਭੇਜ ਕੇ ਪੁਲਿਸ ਭੇਜ ਕੇ ਜਿਹੜੇ ਮਰਜ਼ੀ ਨੂੰ ਕਟਵਾ ਕੇ ਕੋ ਮਰਜ਼ੀ ਕੁਛ ਕਹਾ ਲਓ ਇੱਕ ਮਿੰਟ ਚ ਕਹਾ ਲੈਂਦੇ ਨੇ ਕੁਛ ਵੀ ਜੋ ਅਸੀਂ ਪੇਸ਼ ਕਰਦੇ ਹਾਂ ਕਹਿੰਦੇ ਤਾਂ ਗਲਤ ਸਾਬਤ ਕਰ ਦਿਓ ਜੀ ਹੁਣ ਉਹਨਾਂ ਨੂੰ ਕਹਿੰਦੇ ਤੁਸੀਂ ਕਹਿ ਦਿਓ ਵੀ 10 ਲੱਖ ਰੁਪਈਆ ਲੈ ਕੇ ਤੁਸੀਂ ਗਲਤ ਰਿਪੋਰਟ ਗਲਤ ਬਣਾਤੀ ਕੋਈ ਕਹਿੰਦਾ 1 ਕਰੋੜ ਰੁਪਈਆ ਲਿਆ ਕੋਈ ਕਹਿੰਦਾ 10 ਕਰੋੜ ਲਿਆ ਸੋ ਇਹ ਤਾਂ ਗੱਲਾਂ ਨੇ ਇਹ ਪੰਜਾਬ ਦਾ ਮੁੱਦਾ ਨਹੀਂ ਹੋਣਾ ਚਾਹੀਦਾ
7: giving 10 lakh and basis of allegation of the FIR the police way
6: sir gurgaon police ki di hai
7: nowadays you can say BJP or the police to fabricate anything against anyone and in the same way it's been used
6: jaisi gurgaon to kya karonde fir assi punjab to kya kara lende fir
7: we would have that intention why would have been gone to gurgaon for the last test of the video
6: kadi hai
7: we could have done it in Punjab these videos would have been probed in Punjab but for the authenticity we went to Gurgaon
6: ਇਹਦੇ ਬਾਰੇ ਫੈਸਲਾ ਕਰਨਾ ਜੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ
7: ਹੋਊਗੀ ਐਮਐਲਏ ਵਿਚ ਹੈਵ ਬੀਨ ਸਮਨਡ ਬਾਈ ਦਾ ਕਾਰਟੈਕਟ ਦਾ ਵਿਧਾਨ ਸਭਾ ਵਿਲ ਡਿਸਾਈਡ ਔਨ ਇਟ ਐਮਐਲਏ ਵਿਲ ਡਿਸਾਈਡ ਔਨ ਇਟ ਵੈਦਰ ਟੂ ਗੋ ਔਰ ਨਾਟ
6: ਇੱਕ ਖੇਤੀ ਮੰਤਰੀ ਦੇ ਮੁੰਡੇ ਨੂੰ ਇਹ ਬਲੈਕਮੇਲ ਕਰਦਾ ਰਿਹਾ 100 ਮਿਲੀਅਨ ਕੋਈ ਪਤਾ ਨਹੀਂ ਡਾਲਰ ਟ੍ਰਾਂਸਫਰ ਕਰਨ ਦੇ ਚੱਕਰ 'ਚ ਕੋਈ ਇਹ ਨੇ ਕਾਲ ਕੂਲ ਜੀ ਵੀ ਕੀਤੀ ਸੀ ਜਿਸ ਵੇਲੇ ਕਿਸਾਨ ਮੋਰਚਾ ਚੱਲਦਾ ਸੀ ਖੇਤੀ ਮੰਤਰੀ ਸੀ ਜਿਹੜੇ ਉਸ ਵੇਲੇ ਦੇ ਉਹਨਾਂ ਨੂੰ ਵੀ ਬਲੈਕਮੇਲ
7: ਕਰਦਾ ਵੈਨ ਦਾ ਫਾਰਮਰ ਐਜੀਸ਼ਨ ਇਜ਼ ਗੋਇੰਗ ਦਿਸ ਸੇਮ ਸਮਰਾ ਵਾਸ ਇਨ ਕੈਨੇਡਾ ਵੈਲ ਵਾਇਰਲ ਮਾਈ ਵੀਡੀਓ ਹੈਜ਼ ਬਲੈਕਮੇਲਡ ਐਗਰੀਕਲਚਰ ਮਿਨਿਸਟਰ ਸਨ
5: News coming in from Kolkata, the death toll has increased now. The under-construction shed of the factory, remember that had collapsed on the workers. 11 confirmed dead now in Taratala go-down crash. 11 people, most of them likely are workers, labourers who were there. And remember the kind of material that was used of the factory shed, the iron grills, the steel material, it fell directly on the workers. Who were trapped underneath. The visuals of that area, the aftermath of it on your screens. And this was a massive undercover shed and clearly heavy boulders and materials that were used which got the workers trapped under a debris. So that's the visual on your screen. We have, of course, blurred out the gory details of the visuals. We'll continue to track the latest and again questions being asked about the measures taken that there needs to be safety of everyone involved during the under-construction stage. I want to now go across to India Today's Sakshi Batra of Business Today for all the latest from the markets.
1: Look, this investment guru's tips will double your money. Just claim the offer.
8: Double your money from any random group. Pay attention. Promising double returns, they'll lure you in tight. unverified groups will send fake tips overnight, emptying your pockets before you can fight. SEBI and NSC advise, consult only SEBI registered advisors and make payments only to verified accounts or UPI IDs. An investor awareness initiative by SEBI and NSE.
4: Presented by National Stock Exchange.